0: ਵਾਹਾਂ ਵਿੱਚ ਸੁਣਿਆ ਸੌ ਪੇਟ ਤੇਰੇ ਪਿਆਰ ਦੀ ਮੈਂ ਚੱਕੀ ਹੋਈ ਆ, ਮੈਂ ਕੇਸ ਪੈ ਜੂਗਾ ਮੁੰਡੇ ਦੇ। ਮੈਂ ਕਿਹਾ ਜੀ ਸੁਣਿਓ ਕਿਦਾਂ ਦੀ ਹਾਲ ਚਾਲ, ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ, ਜ਼ਬਰਦਸਤ ਈਵਨਿੰਗ ਸ਼ੁਰੂ ਹੋ ਚੁੱਕਾ ਹੈ। ਔਰ ਬਤਾਓ ਕਿਆ ਹਾਲ ਚਾਲ ਹੈ, ਸਭ ਠੀਕ ਹੈ ਕਿਆ ਸਰ ਆਪਕਾ ਅੱਜ ਕਾ ਦਿਨ? ਆਪਕੋ ਪਤਾ ਇੱਕ ਚੀਜ਼, ਮੈਂ ਆਪਕੋ ਥੋੜਾ ਸਾ ਮੋਟੀਵੇਸ਼ਨ ਦੇਤੀ, ਅਗਰ ਆਪਕੋ ਐਸਾ ਥਕਾ ਹਾਰਾ ਸਾ ਫੀਲ ਹੋ ਰਹਾ ਹੈ ਤੋ ਨਹੀਂ ਹੋਗਾ, ਕਿਉਂਕਿ ਆਪ ਵੈਨਸਡੇ ਨਿਕਲ ਗਿਆ ਬੇਬੀ, ਕੱਲ ਤੋਂ ਆਪਾਂ ਇਹੀ ਸੋਚੇਂਗੇ ਕਿ ਵੀਕਐਂਡ ਆ ਗਿਆ ਹੈ, ਕਿਉਂਕਿ ਜਬ ਤੱਕ ਮੈਂ ਆਉਂਗੀ ਕੱਲ ਸ਼ਾਮ ਕੋ ਤੋ ਆਪਕਾ ਵੀਕਐਂਡ ਸਟਾਰਟ ਹੋ ਚੁੱਕਾ ਹੋ, ਸੋ ਚਿਲ ਕਰੋ ਯਾਰ, ਜੋ ਵੀ ਹੋ ਗਿਆ ਸੋ ਹੋ ਗਿਆ, ਟੈਨਸ਼ਨ ਨਹੀਂ ਲੈਣੀ। ਪਰ ਉਸਕੀ ਦਿੱਕਤ ਯੇ ਹੈ ਨਾ,
1: ਨਾ ਵੋ ਇਨਕਾਰ ਕਰਤੀ ਹੈ, ਨਾ ਵੋ ਇਕਰਾਰ ਕਰਤੀ
0: ਹੈ। ਹਾਂਜੀ, ਅਬ ਹਮ ਇਕਰਾਰ ਕਰ ਰਹੇ ਕਿ ਚਾਰ ਘੰਟੇ ਆਪਣੇ ਹੋਣੇ ਵਾਲੇ, ਔਰ ਆਪ ਵੀ ਆਪਣੇ ਸਾਹਮਣੇ ਜੋ ਹੈ ਵੋ ਆਸ ਪਾਸ ਜੋ ਹੈ ਵੋ ਰੇਡੀਓ ਰੱਖੀਏਗਾ, ਤਾਂ ਕਿ ਮੈਂ ਅਕੇਲੀ ਨਾ ਯਹਾਂ ਪੇ ਬੋਲਤੀ ਰਹੂੰ। ਆਪਣੇ ਪੂਰੇ ਦਿਨ ਕੇ ਬਾਰੇ ਮੇਂ ਬਤਾਨੇ ਕੇ ਲੀਏ, ਕੈਸਾ ਰਹਾ ਆਪਕਾ ਦਿਨ, ਗੁੱਡ ਈਵਨਿੰਗ ਵਾਲੇ ਮੈਸੇਜ ਭੇਜਨੇ ਕੇ ਲੀਏ 3311106 3 ਪੇ ਆਪਕੇ ਮੈਸੇਜ ਭੇਜ ਦੋ, ਇੰਤਜ਼ਾਰ ਕਰ ਰਹੀ ਹੂੰ।

ਸੁਣਿਓ ਕਿਦਾਂ ਦੀ ਗੱਲ ਚੱਲ ਸਤਿ ਸ੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਅਸੀਂ ਜਿੱਥੇ ਜਾਵਾਂਗੇ ਗੱਡੀ ਉੱਥੇ ਮੋੜਾਂਗੇ ਉਹ ਅਮਿਕਾ ਸਿੰਘ ਕਾ ਗਾਣਾ ਥਾ ਨਾ ਮੁਝੇ ਲਿਰਿਕਸ ਭੁੱਲ ਜਾਤੇ ਮੇਰੇ ਸਾਥ ਦਿੱਕਤ ਵਹੀ ਹੈ ਮੈਂ ਬੜੀ ਫੀਲ ਕੇ ਸਾਥ ਗਾਣਾ ਗਾਣੇ ਲਗਤੀ ਹੂੰ ਲੇਕਿਨ ਲਿਰਿਕਸ ਭੁੱਲ ਜਾਤੇ ਨਾ ਗਾਣਾ ਆਤਾ ਨਾ ਲਿਰਿਕਸ ਯਾਦ ਰਹਿਤੇ ਬਟ ਮਿਊਜ਼ਿਕ ਅੱਛਾ ਲੱਗਦਾ ਹੈ ਯਾਰ ਦੇਖੋ ਜਬ ਆਪ ਟਰੈਵਲ ਕਰ ਰਹੇ ਹੋਤੇ ਹੋ ਗਾੜੀ ਚਲਾ ਰਹੇ ਹੋਤੇ ਉਸ ਟਾਈਮ ਪੇ ਵੀ ਆਪਕੋ ਮਿਊਜ਼ਿਕ ਜੋ ਹੈ ਵੋ ਅੱਛਾ ਲੱਗਦਾ ਔਰ ਬਹੁਤ ਸਾਰੇ ਲੋਕ ਹੈ ਅਭੀ ਮੁਝੇ ਗਾੜੀਓਂ ਮੇ ਸੁਣ ਰਹੇ ਹੈ ਹੈ ਨਾ ਆਪਕੇ ਲਈ ਹਾਈ ਹੈਲੋ ਹੈ ਔਰ ਜੋ ਗਾੜੀ ਕੇ ਬਾਹਰ ਵੀ ਸੁਣ ਰਹੇ ਉਨਕੇ ਲਈ ਵੀ ਹਾਈ ਹੈਲੋ ਜੋ ਘਰ ਪੇ ਸੁਣ ਰਹੇ ਉਨਕੇ ਲਈ ਵੀ ਹਾਈ ਹੈਲੋ ਲੇਕਿਨ ਆਪ ਕਹਾਂ ਕਹਾਂ ਸੇ ਕੈਸੇ ਕੈਸੇ ਸੁਣ ਰਹੇ ਮੁਝੇ ਵੋ ਵੀ ਬਤਾ ਦੋ ਮੇਰਾ ਵਟਸਐਪ ਕਾ ਨੰਬਰ ਹੈ 3311063 ਪਰ ਸੋ ਮਿਨਿਸਟਰੀ ਆਫ ਇੰਟੀਰੀਅਰ ਨੇ ਇਹ ਅਨਾਊਂਸ ਕੀਆ ਜਿਨ ਜਿਨ ਲੋਕੋਂ ਕੋ ਨਹੀਂ ਪਤਾ ਮੈਂ ਬਤਾ ਦੇਤੀ ਹੂੰ ਟੈਂਪਰੇਰੀ ਕਲੋਜਰ ਜੋ ਹੈ ਵੋ ਅਲ ਮਰਕੀਆ ਸਟਰੀਟ ਨੀਅਰ ਅਲ ਹਮਾਮ ਇੰਟਰਚਾਰਜ ਇਨ ਅਲ ਗਰਾਫਾ ਜੋ ਹੈ ਅੰਟਿਲ 18th ਆਫ ਜੁਲਾਈ ਜੋ ਹੈ ਵੋ ਬੰਦ ਰਹੇਗਾ ਉਸਕੇ ਬਾਅਦ ਉਸਕੀ ਜੋ ਫਿਲਹਾਲ ਕੇ ਲਈ ਸਰਾਊਂਡਿੰਗਸ ਜੋ ਹੈ ਜੋ ਰੋਡ ਹੈ ਵੋ ਓਪਨ ਰਹੇਗੇ ਕੋਈ ਟੈਂਸ਼ਨ ਵਾਲੀ ਜ਼ਰੂਰਤ ਨਹੀਂ ਹੈ ਬਟ ਯੈਸ ਮੈਨੇ ਸੋਚਾ ਇਹ ਵਾਲੀ ਇਨਫੋਰਮੇਸ਼ਨ ਆਪਕੋ ਦੇ ਦੂੰ ਲੇਕਿਨ ਜੋ ਮੈਨੇ ਆਪਸੇ ਇਨਫੋਰਮੇਸ਼ਨ ਮੰਗੀ ਹੈ ਵੋ ਇਨਫੋਰਮੇਸ਼ਨ ਆਪ ਮੁਝੇ ਦੀਜੀਏ ਕਿ ਆਪ ਮੁਝੇ ਘਰ ਮੇ ਸੁਣ ਰਹੇ ਹੈ ਗਾੜੀ ਮੇ ਸੁਣ ਰਹੇ ਹੈ ਗਾੜੀ ਕੇ ਬਾਹਰ ਸੁਣ ਰਹੇ ਕੜਕ ਪੀਤੇ ਹੋਏ ਸੁਣ ਰਹੇ ਜੈਸੇ ਵੀ ਸੁਣ ਰਹੇ ਬਤਾਓ ਨਾ ਯਾਰ

ਸਸਿਕਾ ਜੀ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲੋ 106.3 FM ਜੀਓ ਬਿੰਦਾਸ।

ਹਾਏ ਕਿੰਨਾ ਸੋਹਣਾ ਗਾਣਾ ਹੈ ਨਾ, ਜੁਬਿਨ ਨੌਟਿਆਲ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣ ਰਹੇ ਹੋ. 8:50 ਹੋ ਗਏ ਨੇ ਆਲਮੋਸਟ. ਸੁਣਿਓ ਕਿੱਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ ਸਿਮਰਨ.